ਸਸਿਕਾ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਬੁਰਾਈ ਨਹੀਂ ਹੈਗੀ, ਲੇਕਿਨ ਯਾਰੀਆਂ ਜਿਹੜੀਆਂ ਸਹੀ ਜਗ੍ਹਾ ਲੱਗਣੀਆਂ ਚਾਹੀਦੀਆਂ ਨੇ ਯਾਰ। ਬਹੁਤ ਕਿਸਮਤ ਵਾਲੇ ਲੋਕ ਹੁੰਦੇ ਜਿਹਨਾਂ ਦੀ ਯਾਰੀਆਂ ਸਹੀ ਜਗ੍ਹਾ ਲੱਗਦੀਆਂ ਨੇ। ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ।

0: ਦੇ ਤੂੰ ਰਹਿਣ ਦੇ, ਹੁਣ ਮੇਰਾ ਮੂਡ ਖਰਾਬ ਹੈ, ਇਹੋ ਜਿਹੀ ਗੱਲਾਂ ਕਰਕੇ ਮੇਰਾ ਮੂਡ ਸੈੱਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ? ਸੁਣਦੇ ਰਹੋ ਰੇਡੀਓ ਓਲਿਵ ਨੂੰ, ਤੇ ਕਹਿੰਦੇ ਰਹੋ ਜੀਓ ਬਿੰਦਾਸ।
1: ਰੇਡੀਓ ਓਲਿਵ ਪਰ song of the hour, ye gana।